0: ਯਾਰ ਮੈਂ ਪਾਜੋ
1: ਈਟੀ ਯੂਨੋ ਔਰ ਰੇਡੀਓ ਯੂਮ ਯੇ ਕਰੇ ਵੇਰ ਕੁਆਰੋ
0: ਅਲੀ ਜਾਨੀ ਹੁਜੂ ਕੋ ਕੋ ਮਾਰ ਮੈਂ ਪਾਜੋ
1: ਈਟੀ ਯੂਨੋ ਔਰ ਰੇਡੀਓ